ਪਹਿਲਿਆਂ ਅੱਜ ਦੀ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਸੂ ਚੌਖੇ ਕਾਮ ਸੂ ਜੁੜਨੇ ਔਰ ਕੁਛ ਨਵੋ ਸਿੱਖਣੇ ਰੋ ਹੇਲੋ ਕਰਿਓ ਆਕਾਸ਼ਵਾਣੀ ਰੇ ਮਨ ਕੀ ਬਾਤ ਕਾਰਜਕ੍ਰਮ ਮਾਏ ਆਪਣਾ ਵਿਚਾਰ ਸਾਂਝਾ ਕਰਿਆ ਉਰਵਰਕਾਂ ਰੇ ਸੰਤੁਲਿਤ ਉਪਯੋਗ ਔਰ ਮੌਸਮ ਸੰਬੰਧੀ ਚੁਣੌਤੀਆਂ ਮਾਏ ਕਾਸ਼ਤਕਾਰਾਂ ਨੇ ਸਲਾਹ ਦੇਵਣ ਖਾਤਰ ਕਾਲੇ ਸੂ ਦੇਸ਼ ਭਰ ਮਾਏ